ਓਏ ਮੈਂ ਕਿਹਾ ਜੀ ਕਿਤੇ ਚਲੇ ਪਟੋਲਾ ਬਣ ਗਏ, ਦੱਸ ਵੀ ਦੋ ਹੈ ਕਿ ਨਹੀਂ ਹੈ। ਮੈਂ ਕਿਹਾ ਤੁਹਾਨੂੰ ਰੋਕ ਲੈਣਾ, ਮੈਂ ਨਹੀਂ ਰੋਕਦੀ ਤੁਹਾਨੂੰ, ਬਤਾ ਵੀ ਦੋ। ਮੈਂ ਕਿਹਾ ਜੀ ਸਾਨੂੰ ਕਹਿੰਦੇ ਨੇ ਸ਼ਾਲਿਨੀ, ਔਰ ਮੇਰੇ ਸਾਥ ਸਾਥ ਚੈਨਲ ਕਾ ਨਾਮ ਮੈਂ ਆਪਕੋ ਬਤਾ ਦੇਤੀ ਹੂੰ, ਆਕਾਸ਼ਵਾਣੀ ਰੇਨਬੋ 102.6 ਸੁਣ ਰਹੇ ਹੈਂ ਆਪ। ਔਰ ਸ਼ੋਅ ਸ਼ੁਰੂ ਹੋ ਚੁੱਕਾ ਹੈ, ਕਿਆ ਕਿਆ ਕਿਆ ਕਿਆ ਕਿਆ ਦਿਲ ਕੇ ਤਰ੍ਹਾਂ ਨੇ ਗਾਣੇ, ਨਏ ਪੁਰਾਣੇ। ਤੋਂ ਪਹਿਲਾ ਨਿਆ ਗਾਣਾ ਮੈਂ ਆਪਕੇ ਲਈ ਪਲੇ ਕਰ ਦਿਆ, ਪੁਰਾਣਾ ਵਾਲਾ ਵੀ ਜਲਦੀ ਪਲੇ ਕਰੂੰਗੀ। ਇੰਤਜ਼ਾਰ ਕਰੀਏ, ਇੰਤਜ਼ਾਰ ਕਾ ਫਲ ਮੀਠਾ ਹੋਤਾ ਹੈ, ਔਰ ਜ਼ਿਆਦਾ ਮਿਠਾਈ ਮੇ ਕੀੜੇ ਪੜ ਜਾਤੇ ਹੈ, ਇਸ ਲਈ ਮੈਂ ਉਸਕੋ ਜਲਦੀ ਪਲੇ ਕਰ ਦੂੰਗੀ ਤਾਂ ਕਿ ਵੋ ਖਰਾਬ ਨਾ ਹੋ ਜਾਏ। ਠੀਕ ਹੈ, ਤੋ ਉਸ ਵਾਲੇ ਪਲ ਕੋ ਖਾਣੇ ਕੇ ਲਈ ਆਪ ਤਿਆਰ ਰਹੀਏ। ਫਿਲਹਾਲ ਆਪ ਮੁਝੇ ਇਹ ਬਤਾਈਏ ਕਿ ਗੁਡ ਮਾਰਨਿੰਗ ਵੀ ਤਾਂ ਕਹਿਣਾ ਤਾਂ ਮੁਝੇ ਆਪਕੋ, ਮੈਂ ਭੁੱਲ ਹੀ ਗਈ। ਲੇਕਿਨ ਚਲੀਏ, ਅਬ ਮੈਂ ਆਪਕੋ ਜ਼ਿਆਦਾ ਜੋ ਹੈ ਪਰੇਸ਼ਾਨ ਨਹੀਂ ਕਰੂੰਗੀ, ਕਿਉਂਕਿ ਪਹਿਲੇ ਹੀ ਘਰਵਾਲੋ ਨੇ ਆਪਕੋ ਜੋ ਹੈ ਬਾਲ ਖਿੰਚ ਖਿੰਚ ਕਰ ਉਠਾਇਆ ਹੋਗਾ, ਤੋ ਪਹਿਲੇ ਆਪ ਕਾਫੀ ਆਪਕੋ ਜ਼ਲੀਲ ਕੀਆ ਜਾ ਚੁੱਕਾ ਹੈ। ਮੈਂ ਆਪਕੀ ਦੁੱਖ ਦੀ ਰਖ ਪਰ ਬਿਲਕੁਲ ਵੀ ਹਾਥ ਨਹੀਂ ਰੱਖੂੰਗੀ। ਲੇਕਿਨ ਮੈਂ ਆਪਸੇ ਕਹਿਣਾ ਚਾਹੂੰਗੀ ਕਿ ਸ਼ੋਅ ਸ਼ੁਰੂ ਹੋਣੇ ਸੇ ਪਹਿਲੇ ਜੋ ਆਪਨੇ ਇਤਨੇ ਸਾਰੇ ਮੈਸੇਜਸ ਭੇਜ ਦੀਏ ਨਾ, ਉਸਕੇ ਲੀਏ ਥੈਂਕ ਯੂ ਹੈ ਜੀ। ਫਿਲਹਾਲ ਉਸੀ ਕੇ ਲੀਏ ਆਪਕੇ ਲੀਏ ਗਾਣਾ।